0: ਅੱਛਾ ਕੋਈ ਕਿ ਰੋਈ
1: ਰੋਈ ਵੀ ਹੋਗਲੀ
0: ਰੋਈ ਹੈ ਕੋਈ ਪਾਲਮਪੁਰ ਦਾ ਪਾਲਮਪੁਰ ਪਰਗ ਨੂੰ ਹੈ ਕੋਈ ਅਡਾ ਅਡਾ ਕਹਿ ਤੋ ਉਹ ਪਰਗ ਨੂੰ ਹੈ ਸਿਰੋਈ ਪਰਗ ਨੂੰ ਹੈ ਰੋੜਾ ਪਰਗ ਨੂੰ ਹੈ ਇਹ ਯੂ ਕਰਨ ਪਰਗਨਾ ਹੈ
1: ਸਮਾਜ
0: 32 ਪਰਗਨਾ ਹੈ ਅੱਜ
1: 32 ਅੱਜ
0: ਕੇ ਨਾਰਿਕ ਮੈਂ
1: ਬਿਲਕੁਲ
0: ਪਹਿਲਾ 24 ਦਾ ਹਾਂ ਅਮੇ ਨੈਨ ਕਾ ਜੀ ਜੀ ਵਧੀਆ ਗਏ
1: ਏਰੀਆ ਵਾਈਜ਼
0: ਜੀ ਜੀ ਏਰੀਆ ਵਾਈਜ਼ 32 ਪਰਗਨਾ ਹੁਆ ਹੈ
1: ਠੀਕ ਹੈ ਅੱਛੀ ਬਾਤ ਹੈ ਮੈਂ ਜੋ ਰਿਸ਼ਤਾ ਕਰੋ ਆਪ ਤੋ ਕੋਈ ਲੈਣ ਦੇਣ ਵੇ ਆਪਰੇ ਕਿ ਕਣ ਬੱਚਾ ਨਾ ਰੋ
0: ਅਰੇ ਲੈਣ ਦੇਣ ਕੋਈ ਨਹੀਂ ਵੇ ਤੂੰ
1: ਅੱਛਾ
0: ਇੱਕ ਸਿੱਧਾ ਜਾਏ ਨੇ ਪਿਆ ਹੱਥ ਮੇ ਦੀਦਾ
1: ਅੱਛਾ ਮਤਲਬ
0: ਪਿਆ ਦੀਦਾ ਦੀਦਾ ਆ 11 ਰੁਪਿਆ ਦੀਦਾ ਹਾਂ ਪਿਆ ਹੱਥ ਮੇ ਦੀਦਾ ਮਤਲਬ ਉਹ ਪੱਕੂ
1: ਅੱਛਾ
0: ਤੇ ਬੀਜ ਜਾ ਰਹੇ ਤੀਜ ਜਾ ਰਹੇ ਜੋ ਵੀ ਅੱਛਾ ਦਾਰੋ ਦੇ ਗਨ ਗੋਲ ਬਾਟੀ ਖਾਓ
1: ਔਰ
0: ਗੋਲ ਬਾਟੀ ਜਿੰਦਾ ਰਖਾ ਦੀ ਨਾ ਬੱਚੀ ਦੇ ਹੱਥ ਮੇ ਵੇ ਲੈਣ ਆਵੇ ਬੱਚਾ ਵਾਲਾ ਤੋ ਵੰਨੇ ਕਪੜਾ ਪਾ ਦੀਏ
1: ਸਿੰਪਲ ਰਿਵਾਜ
0: ਨੇ ਪਰ ਰਿਵਾਜ ਨੇ 111 ਆ ਵੀ ਹੋ 1 ਰੁਪਿਆ ਜੋ ਵੀ ਉਹਨਾਂ ਨੇ ਇੱਛਾ ਵੇ ਜੋ ਮੜਨ ਆਪ ਨੇ ਬੱਚਨ ਦੀ
1: ਰਿਸ਼ਤਾ ਕਰਵਾ ਆਪਣੇ ਘਰ ਆਇਆ ਤੋ ਉਹਨਾਂ ਨੂੰ ਪਾਸਾ ਕਪੜਾ ਆਪਣਾ ਦੇਵਣਾ ਪੜਿਆ ਆਪਣੇ
0: ਨਾ ਉਹਨਾਂ ਨੇ ਕਪੜਾ ਦੇ ਪਸੇ ਆਪ ਬੱਚੀ ਰਹਿ ਲੈਣਾ ਵੇ ਬੱਚੀ ਰਹਿਣ ਕਪੜਾ ਲਾਇਆ ਵੰਨੇ ਬਾਅਦ ਮੇ ਪਸੇ ਥੋੜਾ ਦਾਰਾ ਕੁਟੀ ਮੇ ਲੋਕ ਜਾਓ
1: ਜੀ
0: ਤੋ ਮੈਂ ਹੁਣ ਬੱਚਾ ਦਾ ਕਪੜਾ ਲੈਣ ਜਾਵਾ ਜਾਂ ਕੋਈ ਘੜੀ ਘੜੀ ਲੈਣ ਜਾਵਾ ਜਾਂ ਕੋਈ ਇਹਨੂੰ ਲੈਣ ਜਾਓ
1: ਠੀਕ
0: ਮਰ ਮੋਰ
1: ਆਪ ਸਭ ਜਾਓ ਜਰਾ ਆਪਨੇ ਤਾਂ ਵਟਾ ਦੀ ਕੋਈ ਮਤਲਬ ਪੈਰੋਨੀ ਪੈਰਾਪ
0: ਨਾ ਨਾ ਨਾ ਪੈਰੋਨੀ ਪੈਰ ਇਹੋ ਰਿਵਾਜ ਆਪਣੇ ਨਹੀਂ ਹੈ
1: ਬਿਲਕੁਲ ਮਤਲਬ ਸਿੰਪਲ ਰਿਵਾਜ
0: ਆ ਸਿੰਪਲ ਰਿਵਾਜ ਹੈ ਅਣ ਮੈਂ ਇਹਨੂੰ ਨਹੀਂ ਹੈ ਉਹ ਬਜਾ ਉਹ ਪੱਕੂ ਹੋਈ
1: ਠੀਕ ਹੈ
0: ਉਹ ਬੜਾ ਵਿਟਨੈਸ ਵੇ ਆਤੀ ਪਾਤੀ ਮਨ ਕਰੀ ਕਿ ਭਈ ਵੇ ਆਵੇ ਉਹਨਾਂ ਗਰਦੀ ਅੰਗ ਭਾਈ ਆਵੇ
1: ਅੱਛਾ
0: ਉਹਨਾਂ ਗਰਦੀ ਭਾਈ ਆਵੇ ਮੋਰੇ ਗਰਦੀ ਇਟਾ ਦੀ ਭਾਈ ਉਹਨ ਲੈਣ ਜਾਓ ਤੋ ਉਹ ਭਾਈ ਭਾਈ ਨੂੰ ਵਿਟਨੈਸ ਵੇ ਕਿ ਭਈ ਇਟਾ ਅਗਾਈ ਕੀ ਦੀ ਨਾ ਇੱਕ ਬੇ ਕੋਈ ਪਾਕ ਦੀ ਸਮਝ ਰਹਾ ਆਦਮੀ ਵੇ ਆਈ ਸੇਮ ਵੋਇਸ ਪ੍ਰੂਫ ਹੈ
1: ਅੰਨੇ ਅਲਾਵਾ ਹਮੂ ਆਪਨੇ ਪੁੱਛੂ ਆਪਰੇ ਜੋ ਸਮਾਜ ਰੇ ਮੈਂ ਸਿੱਖਿਆ ਰੋ ਕਤਰੋ ਮਹੱਤਵ ਹੈ ਮਤਲਬ ਸਿੱਖਿਆ ਕਤਰੀ ਹੈ ਮਤਲਬ ਉਹਨੇ ਬਾਰੇ ਮੈਂ ਬਤਾਓ
0: ਸਿੱਖਿਆ ਮੈਂ ਯੂ ਦੇਖੋ ਹੈ ਸਿੱਖਿਆ ਦੀ ਬਾਤ ਕੀ ਦੀ ਆਪ ਤੋ ਮੂ ਆਪਨੇ ਕਹੋ ਕਿ ਪੂਰਾ 24 ਪਰਗਨਾ ਰੇ ਮੈਂ
1: ਜੀ
0: 24 ਪਰਗਨਾ ਕੇਵਿਸ ਦਾ ਵੰਨੇ ਮੈਂ ਪੂਰੂ ਸਿੱਖਿਤ ਮੈਂ ਹੈਮਤੀ ਪਹਿਲੂ ਧਰਮ ਔਰ ਸਾਮ ਹੈਮਤੀ ਪਹਿਲੂ ਮੋਰ ਘਰ ਤੋ ਮੋਰੇ ਦਾਦੋ ਸਾਤਾ ਵੇ ਫੋਰਮੈਨ ਤਾ ਅੰਗਰੇਜ਼ੋ ਦਾ ਟਾਈਮ ਅੰਗਰੇਜ਼ੋ ਹਰ ਟਾਈਮ ਹੈ
1: ਅੱਛਾ
0: ਲੋਕੋਮੋਟਿਵ ਮੈਂ ਫੋਰਮੈਨ ਤਾ ਸਿੱਖਿਤ ਤਾ
1: ਕਣ ਸਾਲ ਮੈਂ ਤਾ
0: ਇਹ ਤੋ ਘਣੇ ਸਾਲ ਦੀ ਬਾਤ ਹੈ ਮੋ ਤੋ ਮਾਰੋ ਤੋ ਜਨਮ ਹੀ ਨਹੀਂ ਤੂ ਇਹ ਤੋ ਮੈਂ ਦਾਦਾ ਬੰਦ ਦੇਖਿਆ ਹੀ ਨਹੀਂ ਨਾ ਦਾਦੀ ਨੇ ਦੇਖੀ ਇਹ ਤੋ ਮੈਂ ਬਾਬਾ ਪੜਦਾ ਗਏ ਵਨ ਟਾਈਮ ਮੋ ਦਾਦੋ ਸਾ ਅਰਲੀ ਏਜ ਮੈਂ ਐਕਸਪਾਇਰ ਹੁਆ ਪਤਾ ਕੋਈ ਤਕਲੀਫ ਵੇ ਬਾਤੀ ਨੇ ਬਣੋਰੇ ਹਾਥ ਮੈਂ ਮਤਲਬ ਸਮਿਤ ਅਤਰਾ ਤਗੜਾ ਥਾ ਬਣੋਰੇ ਹਾਦਰੀ ਮੋਰੇ ਘਰੇ ਕਈ ਚੀਜ਼ੋ ਕਈ ਪਾਰਟਸ ਮਤਲਬ ਵੜੀ ਹੋ ਰਹਾ
1: ਜੀ
0: ਇਹਰਾ ਇਹਰਾ ਆਜ ਹੀ ਹਲ ਰਹੀ ਹੈ ਬਹੁਤ ਅੱਛਾ ਸਮਿਤ ਤਾ ਵੇ ਵੰਨੇ ਬਾਅਦ ਮੈਂ ਮੋਰੇ ਤਾਊ ਜੀ ਦਾ ਵੇ ਪੜਿਆ ਤਾਊ ਜੀ ਵੇ ਪੜਿਆ ਤਾਂ ਵੇ ਸਟੇਸ਼ਨ ਮਾਸਟਰ ਸਟੇਸ਼ਨ ਸੁਪਰਿੰਟੈਂਡੈਂਟ ਦੀ ਰਿਟਾਇਰ ਹੁਆ ਤਾਰਾ ਚੰਦ ਜੀ ਭਾਟੀ
1: ਤੋ ਆਪ
0: ਨੇ ਵੰਨੇ ਬਾਅਦ ਮੈਂ BSC ਬਿਆਵਰਤੀ ਕੀ ਦੀ ਸੈਕੰਡ ਗ੍ਰੇਡ ਟੀਚਰ ਬਣਿਆ
1: ਮਤਲਬ ਆਪ ਪੂਰਾ ਪਰਿਵਾਰ
0: ਸਿਕਸ਼ਿਤ ਹੈ ਵੰਨੇ ਬਾਅਦ ਮੈਂ ਫਾਦਰ ਜੋ ਕੋ ਹੈ
1: ਜੀ
0: ਵੜੇ ਮੋਰੇ ਕਾਕੋ ਸਨ ਪੜਾਈ ਆ
1: ਅੱਛਾ
0: ਮੈਂ ਬੀਟੈਕ ਕਰਾਈ
1: ਬੀਟੈਕ
0: ਤੋ ਬੀਟੈਕ ਵਨ ਟਾਈਮ ਬੀਟੈਕ ਕਰਾਈ
1: ਵਨ ਟਾਈਮ ਬੀਟੈਕ ਤੋ ਪਹਿਲੀ
0: 1965
2: દીધા થા એટલો અંદાજ નહી હૈ
0: કમ ફીસ થી પણ હું પડતો કે જરા મો બાપા મને 250 રૂપિયા મિલતા
1: 250 રૂપિયા આપણે
0: 250 રૂપિયા હતા મીનારા
1: કણ વાસ્તે મતલબ ફીસ રહ્યા યા હાથ ખર્ચી
0: સબ પૂરા
1: કણો કણ
0: સબ વર્ણ ખાણો તો મારે હવા બે રૂપિયા મેં ડાઈટ વેતી
1: અચ્છા
0: હવા બે હવા હવા રૂપિયા 150 રૂપિયા ખાણા લાગતા હોસ્ટેલ
1: મેં
0: હોસ્ટેલ મેં
1: જી
0: ને હોસ્ટેલ મેં ખાણો ખાતા
1: જી જી
0: હવા બે ને 250 રૂપિયા ડાઈટ આવતી
1: જી બહુ સસ્તી વાત હતી વન
0: ટાઈમ 84 હસબન્ડ હે જો પ્રભુ રામજી પોસ્ટ ઓફિસ
1: બીએસસી
0: ભાઈ ને બાકી જો સિસ્ટર હે 12th એન્ડ 10th 11th 12th પડી હે 12th ને પડે ને મતલબ પડી હે બાકી જો શિક્ષા હે આતી પાક શિક્ષા મે એક તો અપને સોતપુર મે છગનજી માર સાહેબ
1: અચ્છા
0: વણે વે એજન્ટી રિટાયર હુઆ હે
1: ઠીક
0: હે આગરા પટ્ટા થી
1: હમે જો અન મોરે બચ્ચોને ભણાવે દિયા કે ને ભણાવે રિયા
0: બચ્ચોને ભણાવે રિયા હમે તો
1: હા
0: ને અચ્છી શિક્ષા દે રિયા
1: મોરે મોરે પૂરા મે
0: હા પરગના મે કોશિશ કરી રિયા હમે લોક પ્રતિભાવાન સન્માન સમારોહ કરો
1: અચ્છા
0: પણ બચ્ચોને પ્રોત્સાહન દિયો
1: બચ્ચોને પ્રોત્સાહિત
0: પત્ર દિયો બચ્ચોને મોટિવેટ કરવા દાતે
1: જી
0: વાસ્તે ને બચ્ચા જ્યાદા જ્યાદા પડે બચ્ચીઓ જ્યાદા જ્યાદા પડે
1: બચ્ચીઓને
0: એક બચ્ચી પડી ગયા
1: જી
0: એક બચ્ચી પડે તો બે ઘર તારે.
1: બિલકુલ સહી વાત છે,
0: બે ઘર તારે, એક નહીં બે ઘર તારે. એક તો આપણે પીર તારે ને હાવરા મી તારે,
1: હાવરા મી તારે
0: એક બચ્ચી. તો બચ્ચી ને પડાવવાનું બહુ જરૂરી છે. મારો કહેવાનો હોય છે સમાજ રે હેંગ બંધુ હતી કે બચ્ચી ને પડાવો, બાલિકા શિક્ષા બહુ જરૂરી છે. આજ કી તારીખ મેં બાલિકા ઇન્ડિપેન્ડન્ટ વેણી સાઈ છે.
1: શ્રોતાઓ, એચ કે પાટી સાહેબ અપન બતાયા કે ભાઈ બાલિકા શિક્ષા ના મહત્વ જ્યાદા દેણો હૈ ઓર અનો સમાજ રમાં જ્યાદાતર પરિવાર મેં હૈ સબ શિક્ષિત લોગ હૈ ઓર સબથી પહેલા અણો પરગણા મેં પહેલો પરિવાર તો જો પૂરો પરિવાર શિક્ષિત હુઓ. અને અલાવા સમાજ મેં એ ભી કુછ કાર્યક્રમ રાખે હૈ જેમને બચ્ચા અચ્છા અંક લાવે હૈ તો ઉણોને પ્રશસ્તિ પત્ર દે હૈ, ઇનામ દેન ઉણોને મોટિવેટ કરે હૈ જેનથી બચ્ચા ઓર આગે ભણવાની કોશિશ કરે ઓર સમાજ રો નામ રોશન કરે. ઠીક હૈ તો શ્રોતાઓ, આપો એક છોટો સો બ્રેક લો હું ઓર અને બાદ મેં ફેર વરે આપો અનર સમાજ રે બારા મેં કુછ ઓર જાણકારી લેવલા. તો અપને સમાજ કાર્યક્રમ હાલેરિયો હૈ ઓર આપ એક ગીત રો આનંદ લો ઓર ગીત રે બાદ મેં ફેર આપો પ્રજાપતિ સમાજ રે બારા મેં જાણકારી લેવલા. આપ સુન રહ્યા હો રેડિયો મધુબન, સુનતા રહો મુસ્કરાતા.